0: ਅਸਲਾਮ ਅਲੈਕੁਮ ਦੋਸਤੋ, ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਦੁਨੀਆਦਾਰੀ ਦੇ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ। ਦੁਨੀਆਦਾਰੀ ਜਿਹੜੀ ਦੋਸਤੋ ਬੜੀ ਮੁਸ਼ਕਿਲ ਹੈ। ਹਰ ਬੰਦਾ ਆਪਣੇ ਮਤਲਬ ਨੂੰ ਇੱਕ ਦੂਸਰੇ ਨੂੰ ਮਿਲਦਾ ਵਾ, ਮਤਲਬ ਤੋਂ ਬਗੈਰ ਕੁਛ ਵੀ ਨਹੀਂ ਹੈ। ਕਿਸੇ ਨੂੰ ਕਿਸੇ ਚੀਜ਼ ਦਾ ਮਤਲਬ ਹੈ, ਕਿਸੇ ਨੂੰ ਕਿਸੇ ਚੀਜ਼ ਦਾ। ਅਤੇ ਅੱਜ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜ਼ਿੰਦਗੀ 'ਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਅਤੇ ਕਿੱਦਾਂ ਦੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਆਪਣੇ ਆਪ ਨੂੰ ਜਿਹੜਾ ਨਾ ਕਵਰ ਕਰ ਲਓ, ਦੁਨੀਆਦਾਰੀ ਤੋਂ ਦੂਰ ਕਰ ਲਓ ਅਤੇ ਆਪਣੇ ਅੱਲਾ ਤਾਲਾ ਦੇ ਨਾਲ ਦੋਸਤੀ ਲਗਾ ਲਓ। ਦੁਨੀਆਦਾਰੀ ਮੇਰੇ ਦੋਸਤ ਇੱਕ ਆਰਜ਼ੀ ਜ਼ਿੰਦਗੀ ਹੈ, ਇਸ ਤੋਂ ਬਚੋ।
1: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ, ਕਿਉਂ ਜੀ ਕੋਈ ਸ਼ੱਕ ਹੈ ਕਿਆ?

0: स्कूल में इतना पीछे पीछे क्यों रहती हो?
1: आगे जाऊंगी तो सबको डैंड्रफ दिखेगा, सब मजाक उड़ाएंगे।
0: अब एग और योगर्ट के साथ तुम रहोगी आगे और डैंड्रफ रहे 100% पीछे।
2: सिर्फ मैं रहेगी आगे बस।
0: नया लाइफ बॉय एंटी डैंड्रफ शैम्पू पहली बार एग एंड योगर्ट के साथ। अब बालों से 100% खुश्की जाए, आगे बढ़ने का कॉन्फिडेंस आए। लाइफ बॉय एंटी डैंड्रफ शैम्पू विद योगर्ट एंड एग, 100% आगे बढ़ो बिना रुके।
3: दिस इज FM 101.1
4: कराची लाहौर इस्लामाबाद।
5: शुक्रिया आपने FM 101 ट्यून किया।
6: और अब वक्त है कमर्शियल ब्रेक का।
7: 13 जून पीसी होटल लाहौर आइए और दें अलशफा ट्रस्ट आई अस्पताल का साथ। किसी की जिंदगी का अंधेरा हमेशा के लिए मिटाने में अपना हिस्सा डालें। मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org।
8: खानदान में किसी फर्द की वफात बिलाशुबा एक सानिया है, लेकिन मरहूम का शनाख्ती कार्ड मंसूख कराना बहरहाल जरूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के अस्पतालों में जदीद तरीन डेथ नोटिफिकेशन टूल्स फराहम कर दिए हैं। अस्पताल में अपने खानदान के किसी फर्द की वफात पर अपना और मतवफी का शनाख्ती कार्ड लेकर अस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर अस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफी का शनाख्ती कार्ड मंसूख कराएं। नादरा की पाक ID मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
7: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
9: हर्बल एक्सपर्ट प्रोफेसर सुलेमान दे तिब्बी मशवरे।
10: सोने पैन प्राओ ते मेरे बुजुर्गो, तुहाडी पैन ते इस प्रोग्राम दी मेजबान साइमा तुहाडी खिदमत विच बहुत सारे सलाम ते बहुत सारियां दुआवां पेश कर दिए। सोने पैन प्राओ
9: हर्बल एक्सपर्ट प्रोफेसर
10: सुलेमान दे तिब्बी मशवरे तुहानू सेहतमंद रखण विच मददगार ने। इस लई ये प्रोग्राम बाकायदगी नाल सुनो। पैन प्राओ हमेशा वांगू अज भी साडे नाल पाकिस्तान दे मशहूर ते गोल्ड मेडल हासिल करन वाले तबीब ते जनाब प्रोफेसर सुलेमान साहब तशरीफ रखते ने। पहला तुसी नोट फरमाओ साडा पता ते फोन नंबर, उस तो बाद मैं तुहाडी मुलाकात सुलेमान साहब नाल करवावांगी।
9: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-2710 यानी 042-377-2710 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com।
10: पैन प्रो तुहानू नंबर भी मिल गए ने ते पता भी, हुण तुसी आप भी सुलेमान साहब नू मिल सकते हो। सुलेमान साहब जी आया नू सत्ते खैरा ने ना?
11: सहमा जी सुने रब दी मेहरबानी नाल सत्ते ही नहीं दसे ही खैरा ने।
10: वाह जी वाह।
11: ते मैं दुआ करना के रब मेरे भैन भरावां दीआं वी दसे ही खैरा करे। आमीन
10: आमीन। वाह सुलेमान साहब, हुण ते मैं भी दसे ही खैरा कवांगी। ਸੁਲੇਮਾਨ ਸਾਹਿਬ ਇਹ ਗੱਲ ਦੱਸੋ, ਤੁਸੀਂ ਮਾਸ਼ਾਅੱਲਾ ਸਾਰਾ ਸਾਰਾ ਦਿਨ ਕੰਮ ਕਰਦੇ ਹੋ, ਸੈਂਕੜੋ ਮਰੀਜ਼ ਵੇਖਦੇ ਹੋ, ਦਵਾਈਆਂ ਬਣਾਉਂਦੇ ਹੋ। ਸੁਲੇਮਾਨ ਸਾਹਿਬ ਤੁਸੀਂ ਥੱਕਦੇ ਨਹੀਂ? ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਕੋਈ ਖਾਸ ਕੁਸ਼ਤਾ ਖਾਂਦੇ ਹੋ।
11: ਵਾਹ ਸਹਿਮਾ ਜੀ ਵਾਹ, ਤੁਸੀਂ ਸਮਝਦੇ ਹੋ ਕਿ ਕੁਸ਼ਤਾ ਖਾਣ ਨਾਲ ਹੀ ਬੰਦਾ ਸਿਹਤਮੰਦ ਰਹਿੰਦਾ ਹੈ।
10: ਤੇ ਹੋਰ
11: ਸਹਿਮਾ ਜੀ, ਮੁਨਾਸਬ ਖੁਰਾਕ, ਮੁਨਾਸਬ ਵਰਜਿਸ਼ ਤੇ ਨੀਂਦਰ ਪੂਰੀ ਕਰਨਾ, ਇਹ ਚੀਜ਼ਾਂ ਬੰਦੇ ਨੂੰ ਸਿਹਤਮੰਦ ਰੱਖਦੀਆਂ ਨੇ ਤੇ ਮੈਂ ਇਹਨਾਂ ਚੀਜ਼ਾਂ ਤੇ ਹਮੇਸ਼ਾ ਹੀ ਅਮਲ ਕਰਨਾ ਵਾਂ।
10: ਮਾਸ਼ਾਅੱਲਾ ਜੀ ਮਾਸ਼ਾਅੱਲਾ, ਵਾਹ ਸੁਲੇਮਾਨ ਸਾਹਿਬ ਬਹੁਤ ਖੂਬ। ਸੁਲੇਮਾਨ ਸਾਹਿਬ ਟੁਰਨੇ ਆ ਅਗਲੀ ਈਮੇਲ
11: ਜੀ ਜ਼ਰੂਰ,
10: ਜਿਹੜੀ ਸਾਨੂੰ ਲਿਖੀ ਹੈ ਕਾਸ਼ਿਫ ਬਸ਼ੀਰ ਹੋਣਾ।
11: ਅੱਛਾ,
10: ਇਹ ਲਿਖਦੇ ਨੇ ਕਿ ਮੇਰੀਆਂ ਉਂਗਲਾਂ ਤੇ ਗੋਡਿਆਂ ਵਿੱਚ ਬਹੁਤ ਹੀ ਪੀੜ ਰਹਿੰਦੀ ਹੈ, ਟੁਰਨਾ ਫਿਰਨਾ ਮੁਸ਼ਕਿਲ ਹੋ ਗਿਆ। ਇਹਦੇ ਨਾਲ ਨਾਲ ਬਹੁਤ ਹੀ ਪੁਰਾਣੀ ਕਬਜ਼ ਵੀ ਹੈ ਤੇ ਅੱਧੇ ਸਿਰ ਵਿੱਚ ਦਰਦ ਹੁੰਦਾ ਹੈ। ਮੈਂ ਤੇ ਇਲਾਜ ਕਰਾ ਕਰਾ ਕੇ ਥੱਕ ਗਿਆ ਵਾਂ। ਬੜੀ ਉਮੀਦ ਨਾਲ ਤੁਹਾਨੂੰ ਈਮੇਲ ਲਿਖੀਏ, ਮਸ਼ਵਰਾ ਦਿਓ ਕਿ ਮੈਂ ਕੀ ਕਰਾਂ।
11: ਕਾਸ਼ਿਫ ਭਾਈ, ਤੁਸੀਂ ਇਸ ਵੇਲੇ ਤਿੰਨ ਬਿਮਾਰੀਆਂ ਵਿੱਚ ਫਸੇ ਹੋਏ ਹੋ, ਯਾਨੀ ਜੋੜਾਂ ਦਾ ਦਰਦ, ਦਾਇਮੀ ਕਬਜ਼ ਤੇ ਅੱਧੇ ਸਿਰ ਦਾ ਦਰਦ। ਮੇਰੇ ਭਾਈ, ਇਹਨਾਂ ਤਿੰਨਾਂ ਬਿਮਾਰੀਆਂ ਦੀ ਜੜ੍ਹ ਕਬਜ਼। ਜਦੋਂ ਤੀਕਰ ਇਹਦਾ ਇਲਾਜ ਨਹੀਂ ਹੋਵੇਗਾ, ਦੂਜੀਆਂ ਬਿਮਾਰੀਆਂ ਠੀਕ ਨਹੀਂ ਹੋਣਗੀਆਂ। ਭਾਈ ਜੀ, ਤੁਸੀਂ ਮਿਰਚ ਮਸਾਲੇ ਵਾਲੀਆਂ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਨਾ ਖਾਓ ਅਤੇ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡੇ ਲਈ ਇਲਾਜ ਤਜਵੀਜ਼ ਕੀਤਾ ਜਾ ਸਕੇ।
10: ਬਿਲਕੁਲ ਸਹੀ।
11: ਵੈਸੇ ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਕਿਉਂਕਿ ਸੋਹਣੇ ਰੱਬ ਨੇ ਇਹੋ ਜਿਹੀਆਂ ਜੜੀ ਬੂਟੀਆਂ ਪੈਦਾ ਕੀਤੀਆਂ ਨੇ ਜਿਹੜੀਆਂ ਹਰ ਬਿਮਾਰੀ ਨੂੰ ਠੀਕ ਕਰ ਦਿੰਦੀਆਂ ਨੇ।
10: ਬਿਲਕੁਲ,
11: ਬਸ ਤੁਸੀਂ ਇਲਾਜ ਸ਼ੁਰੂ ਕਰੋ, ਇਨਸ਼ਾਅੱਲਾ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
10: ਇਨਸ਼ਾਅੱਲਾ ਤਾਲਾ ਜੀ। ਕਾਸ਼ਿਫ ਭਾਈ, ਹੁਣ ਤੁਸੀਂ ਫਿਕਰ ਨਹੀਂ ਕਰਨੀ ਬਲਕਿ ਇਲਾਜ ਸ਼ੁਰੂ ਕਰਨਾ ਹੈ। ਸੁਲੇਮਾਨ ਸਾਹਿਬ, ਪੇਸ਼ ਕਰਨੀ ਆ ਅਗਲੀ ਈਮੇਲ ਜਿਹੜੀ ਸਾਡੇ ਇੱਕ ਭਰਾ ਅਦਨਾਨ ਰਿਜ਼ਵੀ ਹੋਣਾ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਵੱਡੇ ਭਾਈ ਜਿਨ੍ਹਾਂ ਦੀ ਉਮਰ 62 ਸਾਲ ਹੈ, ਉਹਨਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀ ਤਕਲੀਫ ਹੈ। ਇਲਾਜ ਤੇ ਹੋ ਰਿਹਾ ਪਰ ਆਰਾਮ ਨਹੀਂ ਹੁੰਦਾ।
11: ਠੀਕ
10: ਸੁਲੇਮਾਨ ਸਾਹਿਬ, ਇਹੋ ਜਿਹੀ ਬਿਮਾਰੀ ਵਿੱਚ ਦੇਸੀ ਇਲਾਜ ਨਾਲ ਆਰਾਮ ਹੋ ਸਕਦਾ ਹੈ ਕਿ ਨਹੀਂ, ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਇਹ ਤੇ ਤਿੰਨੇ ਬਿਮਾਰੀਆਂ ਹੀ ਖਤਰਨਾਕ ਨੇ, ਇਹੋ ਜਿਹੇ ਮਰੀਜ਼ ਦਾ ਇਲਾਜ ਤੇ ਵਾਕਈ ਮੁਸ਼ਕਿਲ ਹੁੰਦਾ।
11: ਸਹਿਮਾ ਜੀ, ਜੇ ਇਲਾਜ ਕਰਨ ਦਾ ਤਰੀਕਾ ਹੋਵੇ ਤੇ ਕੋਈ ਇਲਾਜ ਵੀ ਮੁਸ਼ਕਿਲ ਨਹੀਂ ਹੁੰਦਾ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਈ ਸੀ।
10: ਜੀ ਜੀ, ਯਾਨੀ ਇਲਾਜ ਦਾ ਤਰੀਕਾ ਨਾ ਹੋਵੇ ਤੇ ਮਰੀਜ਼ ਤਜਰਬਿਆਂ ਦੀ ਲੈਬੋਰਟਰੀ ਬਣ ਜਾਂਦਾ।
11: ਜੀ ਬਿਲਕੁਲ ਸਹਿਮਾ ਜੀ, ਇਹ ਗੱਲ ਹੈ। ਅਦਨਾਨ ਭਾਈ, ਤੁਸੀਂ ਆਪ ਵੀ ਜਾਣਦੇ ਹੋ ਕਿ ਤੁਹਾਡੇ ਭਾਈ ਹੋਰਾਂ ਦਾ ਕੀ ਕੇਸ ਹੈ। ਜ਼ਾਹਿਰ ਕਿ ਇਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਕੁਛ ਲੰਬਾ ਹੀ ਹੁੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਆਪਣੇ ਭਾਈ ਨੂੰ ਲੈ ਕੇ ਨਾ ਮੇਰੇ ਦਵਾਖਾਨੇ ਤੋਂ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਭਾਈ ਹੋਰਾਂ ਦੀ ਜਿਸਮਾਨੀ ਹਾਲਤ ਨੂੰ ਵੇਖ ਕੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ।
10: ਬਿਲਕੁਲ।
11: ਵੈਸੇ ਤੁਸੀਂ ਰੱਬ 'ਤੇ ਭਰੋਸਾ ਰੱਖੋ, ਉਹ ਜ਼ਾਤ ਚਾਹੇ ਤਾਂ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ। ਇਨਸ਼ਾਅੱਲਾ ਇਲਾਜ ਨਾਲ ਬਿਹਤਰੀ ਹੋਵੇਗੀ
10: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਮਨਜ਼ੂਰ ਗਿਲਾਨੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ, ਮੈਂ ਗੋਲੀਆਂ ਵੀ ਲੈਂਦਾ ਵਾਂ ਫਿਰ ਵੀ ਆਰਾਮ ਨਹੀਂ ਹੁੰਦਾ। ਮਿਹਰਬਾਨੀ ਕਰਕੇ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਨਾਰਮਲ ਹੋ ਜਾਵੇ।
11: ਮਨਜ਼ੂਰ ਭਾਈ, ਮੈਂ ਕਿਸੇ ਪ੍ਰੋਗਰਾਮ ਵਿੱਚ ਇਹ ਦੱਸਿਆ ਸੀ ਕਿ ਇਹਨਾਂ ਗੋਲੀਆਂ ਦਾ ਹੀ ਅਸਰ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਭਾਈ ਜੀ, ਤੁਸੀਂ ਘਿਓ, ਨਮਕ, ਵੱਡਾ ਗੋਸ਼ਤ ਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਰੋਜ਼ਾਨਾ ਪੈਦਲ ਜ਼ਰੂਰ ਤੁਰਿਆ ਕਰੋ।
10: ਇਹ ਸਭ ਤੋਂ ਚੰਗੀ ਗੱਲ ਹੈ।
11: ਹਾਂਜੀ ਭਾਈ ਜੀ, ਮੈਂ ਤੁਹਾਨੂੰ ਦਵਾਈ ਪਾਸਲ ਕਰਵਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਏਗਾ।
10: ਜੀ ਬਿਲਕੁਲ ਹੋ ਜਾਏਗੀ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ ਦੀ ਦਵਾਈ ਹੀ ਐਸੀ ਹੈ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
9: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
10: ਸੋਹਣੇ ਭੈਣ ਭਰਾਓ, ਅੱਧੀ ਛੁੱਟੀ ਮੁੱਕ ਗਈ ਤੇ ਹੁਣ ਵਾਰੀ ਹੈ ਅਗਲੀ SMS ਦੀ। ਸੁਲੇਮਾਨ ਸਾਹਿਬ SMS ਭੈਣ ਹੋਰਾਂ ਦੀ ਜਿਨ੍ਹਾਂ ਨੂੰ 3 ਮਸਲੇ ਨੇ ਜਿਹੜੇ ਬਹੁਤ ਹੀ ਖਤਰਨਾਕ ਨੇ, ਯਾਨੀ ਮੈਨੂੰ ਵੀ ਉਹਨਾਂ ਤੋਂ ਬਹੁਤ ਹੀ ਡਰ ਲੱਗਦਾ ਉਹਨਾਂ ਮਸਲਿਆਂ ਤੋਂ।
11: ਅੱਛਾ ਸਹਿਮਾ ਜੀ, ਤੁਸੀਂ ਤੇ ਹਰ ਗੱਲ ਤੋਂ ਹੀ ਡਰਦੇ ਹੋ, ਬਲਕਿ ਹਰ ਗੱਲ ਨੂੰ ਮਸਲਾ ਬਣਾ ਲੈਂਦੇ ਹੋ।
10: ਹਾਏ ਹਾਏ
11: ਸਹਿਮਾ ਜੀ, ਇਹ ਬਿਮਾਰੀਆਂ ਰੱਬ ਵੱਲੋਂ ਹੁੰਦੀਆਂ ਨੇ ਤੇ ਰੱਬ ਹੀ ਇਹਨਾਂ ਨੂੰ ਠੀਕ ਕਰਦਾ ਹੈ
10: ਜੀ। ਇਹ ਗੱਲ ਤੇ ਹੈ। ਸੁਲੇਮਾਨ ਸਾਹਿਬ ਭੈਣ ਹੋਰੀ ਕਹਿੰਦੇ ਨੇ ਕਿ ਵਾਲ ਬਹੁਤ ਡਿੱਗਦੇ ਨੇ, ਚਿਹਰੇ ਤੇ ਮੁਹਾਸੇ ਬਣ ਗਏ ਨੇ, ਤੇ ਤੀਜੀ ਬਿਮਾਰੀ ਮੋਟਾਪਾ ਹੈ ਜਿਹਦਾ ਬਹੁਤ ਇਲਾਜ ਕਰਵਾਇਆ, ਡਾਈਟਿੰਗ ਕੀਤੀ ਪਰ ਵਜ਼ਨ ਨਹੀਂ ਘਟਿਆ। ਇਹ ਕਹਿੰਦੀਆਂ ਨੇ ਕਿ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
11: ਸਹਿਮਾ ਜੀ, ਤੁਸੀਂ ਤੇ ਐਵੇਂ ਇਹਨਾਂ ਬਿਮਾਰੀਆਂ ਤੋਂ ਡਰਦੇ ਹੋ, ਇਹ ਬਿਮਾਰੀਆਂ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਨੇ।
10: ਅੱਛਾ ਅੱਛਾ।
11: ਭੈਣ ਜੀ, ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ, ਪਰ ਜਦੋਂ ਤੱਕ ਇਲਾਜ ਨਾ ਹੋਵੇ ਬਿਮਾਰੀ ਠੀਕ ਨਹੀਂ ਹੋ ਸਕਦੀ।
10: ਬਿਲਕੁਲ।
11: ਭੈਣ ਜੀ, ਇਹ ਗੱਲ ਯਾਦ ਰੱਖੋ ਕਿ ਮੁਕਤੀ ਬਿਮਾਰੀਆਂ ਦਾ ਇਲਾਜ ਵੀ ਵੱਖੋ ਵੱਖ ਕਰਨਾ ਪੈਂਦਾ ਹੈ, ਜਿਹਦੇ ਵਿੱਚ ਥੋੜ੍ਹਾ ਜਿਹਾ ਵਕਤ ਲੱਗਦਾ ਹੈ।
10: ਬਿਲਕੁਲ।
11: ਇਸ ਲਈ ਤੁਸੀਂ ਜ਼ਰਾ ਟਿੱਕੇ ਇਲਾਜ ਕਰਾਉਣਾ ਤਾਂ ਕਿ ਹਰ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇ। ਭੈਣ ਜੀ, ਤੁਸੀਂ ਚਟਪਟੇ ਖਾਣੇ ਅਤੇ ਖਾਸ ਤੌਰ 'ਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਟੁਰਿਆ ਕਰੋ, ਇਹ ਮੇਰੀ ਤੁਹਾਨੂੰ ਨਸੀਹਤ ਹੈ। ਭੈਣ ਜੀ, ਮੈਂ ਤੁਹਾਨੂੰ 3 ਕਿਸਮ ਦੀਆਂ ਦਵਾਈਆਂ ਪਾਰਸਲ ਕਰਵਾ ਦਿਆਂਗਾ, ਤੁਸੀਂ ਇਹਨਾਂ ਨੂੰ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪਾ ਦੂਰ ਹੋ ਜਾਏਗਾ ਅਤੇ ਮੁਹਾਸੇ ਵੀ ਠੀਕ ਹੋ ਜਾਣਗੇ ਅਤੇ ਵਾਲ ਵੀ ਮਜ਼ਬੂਤ ਹੋਣਗੇ। ਬਸ ਦਵਾਈ ਅਤੇ ਪਰਹੇਜ਼ ਪਾਬੰਦੀ ਨਾਲ ਕਰਨਾ, ਰੱਬ ਆਪਣਾ ਕਰਮ ਕਰੇਗਾ।
10: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭੈਣ ਜੀ, ਤੁਸੀਂ ਮੇਰੇ ਵਾਂਗੂ ਡਰਨਾ ਨਹੀਂ ਅਤੇ ਨਾ ਹੀ ਪਰੇਸ਼ਾਨ ਹੋਣਾ, ਕਿਉਂਕਿ ਹੁਣ ਤੁਹਾਨੂੰ ਦਵਾਈਆਂ ਮਿਲ ਜਾਣਗੀਆਂ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਇਹ SMS ਹਨੀਫ ਗੋਂਦਲ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਲੱਗਦੀ ਹੈ ਅਤੇ ਮੈਂ ਖੂਬ ਹੀ ਖਾਂਦਾ ਵਾਂ, ਪਰ ਕੁਝ ਦਿਨਾਂ ਤੋਂ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੋ ਰਿਹਾ। ਰੋਟੀ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਤੇ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਤੇ ਢਿੱਡ ਵਿੱਚ ਹਲਕਾ ਹਲਕਾ ਦਰਦ ਵੀ ਹੁੰਦਾ। ਸੁਲੇਮਾਨ ਸਾਹਿਬ, ਸਭ ਤੋਂ ਹੈਰਾਨੀ ਦੀ ਗੱਲ ਇਹ ਵੇ ਕਿ ਇੰਨਾ ਖਾਣ ਤੋਂ ਬਾਅਦ ਵੀ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾ ਪਾਰਸਲ ਕਰ ਦਿਓ।
11: ਹਨੀਫ ਭਾਈ, ਯਾਦ ਰੱਖੋ ਕਿ ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ ਵੀ ਚੰਗਾ ਨਹੀਂ ਤੇ ਬਹੁਤ ਜ਼ਿਆਦਾ ਖਾਣਾ ਵੀ ਸਿਹਤ ਨੂੰ ਬਰਬਾਦ ਕਰ ਦਿੰਦਾ ਹੈ।
10: ਬਿਲਕੁਲ।
11: ਮੇਰੇ ਭਾਈ, ਮੈਂ ਤੁਹਾਨੂੰ ਮੇਦਾ ਠੀਕ ਕਰਨ ਵਾਲੀ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤੁਹਾਡਾ ਮੇਦਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗਾ, ਪਰ ਮੈਂ ਤੁਹਾਨੂੰ ਇੱਕ ਜ਼ਰੂਰੀ ਮਸ਼ਵਰਾ ਇਹ ਦਿਆਂਗਾ ਕਿ ਤੁਸੀਂ ਫੌਰਨ ਹੀ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਫਿਰ ਉਹਦੇ ਬਾਰੇ ਵੀ ਮੈਨੂੰ ਦੱਸੋ ਤਾਂ ਕਿ ਦਵਾਈ ਵਿੱਚ ਤਬਦੀਲੀ ਹੋ ਸਕੇ। ਮੇਰੇ ਭਾਈ, ਰੱਬ ਨਾ ਕਰੇ ਜੇ ਸ਼ੂਗਰ ਹੋਈ ਤਾਂ ਪਰੇਸ਼ਾਨੀ ਦੀ ਕੋਈ ਐਸੀ ਗੱਲ ਨਹੀਂ, ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਬਤਦਾਈ ਮਰਹਲੇ ਦੀ ਸ਼ੂਗਰ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ
10: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਹਨੀਫ ਸਾਹਿਬ ਨੂੰ ਤੇ ਮੇਦੇ ਦਾ ਪ੍ਰੋਬਲਮ ਹੈ
11: ਜੀ,
10: ਪਰ ਤੁਸੀਂ ਉਹਨਾਂ ਨੂੰ ਸ਼ੂਗਰ ਚੈੱਕ ਕਰਾਉਣ ਦਾ ਮਸ਼ਵਰਾ ਦਿੱਤਾ ਹੈ, ਇਹ ਕੀ ਗੱਲ ਹੋਈ?
11: ਵਾਹ ਸਹਿਮਾ ਜੀ, ਬੜਾ ਚੁਣ ਕੇ ਸਵਾਲ ਕੱਢਿਆ ਜੀ, ਮੇਰੇ ਜਵਾਬ ਵਿੱਚੋਂ ਸਵਾਲ ਲੱਭਿਆ ਜੀ। ਗੱਲ ਇਹ ਵੇ ਕਿ ਕੁਝ ਲੋਕ ਸਮਝਦੇ ਨੇ ਕਿ ਭੁੱਖ ਜ਼ਿਆਦਾ ਲੱਗ ਰਹੀ ਹੈ ਅਤੇ ਉਹ ਸਿਹਤ ਦੀਆਂ ਅਲਾਮਤਾਂ ਨੇ, ਪਰ ਬਹੁਤ ਜ਼ਿਆਦਾ ਭੁੱਖ ਲੱਗਣਾ ਅਤੇ ਜਿਸਮ 'ਚ ਕਮਜ਼ੋਰੀ ਹੋ ਜਾਣਾ ਸ਼ੂਗਰ ਦੀ ਅਲਾਮਤ ਵੀ ਹੈ, ਇਸ ਲਈ ਹਨੀਫ ਸਾਹਿਬ ਨੂੰ ਸ਼ੂਗਰ ਚੈੱਕ ਕਰਾਉਣ ਦਾ ਮਸ਼ਵਰਾ ਦਿੱਤਾ ਹੈ।
10: ਵਾਹ ਜੀ ਵਾਹ। ਸੁਲੇਮਾਨ ਸਾਹਿਬ, ਇਹੀਓ ਤਾਂ ਤੁਹਾਡੀ ਕਾਰੀਗਰੀ ਹੈ ਕਿ ਬਿਮਾਰੀ ਦੀ ਤਹਿ ਤਿਕਰ ਪਹੁੰਚ ਜਾਂਦੇ ਹੋ। ਵਾਹ। ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ ਜਿਹੜੀ ਅਬਦੁਲ ਲਤੀਫ ਚੌਧਰੀ ਹੋਰਾਂ ਲਿਖੀ ਹੈ।
11: ਅੱਛਾ।
10: ਇਹ ਆਂਦੇ ਨੇ ਕਿ 2 ਮਹੀਨਿਆਂ ਤੋਂ ਮੈਨੂੰ ਖਾਰਿਸ਼ ਦੀ ਤਕਲੀਫ ਹੈ
11: ਜੀ ਜੀ,
10: ਸਾਰੀ ਸਾਰੀ ਰਾਤ ਨੀਂਦਰ ਨਹੀਂ ਆਉਂਦੀ ਤੇ ਖੁਰਕ ਖੁਰਕ ਕੇ ਬੁਰਾ ਹਾਲ ਹੁੰਦਾ।
11: ਅੱਛਾ।
10: ਮੈਂ ਅੰਗਰੇਜ਼ੀ ਕਰੀਮਾਂ ਵੀ ਲਾਈਆਂ ਤੇ ਅਨਾਬ ਦਾ ਸ਼ਰਬਤ ਵੀ ਪੀਤਾ
11: ਜੀ,
10: ਪਰ ਖਾਰਿਸ਼ ਠੀਕ ਹੀ ਨਹੀਂ ਹੋਈ। ਜਿਸਮ ਤੇ ਬਰੀਕ ਬਰੀਕ ਦਾਣੇ ਵੀ ਬਣਦੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਲੇਸ ਦਾ ਪਾਣੀ ਨਿਕਲਦਾ। ਮੈਂ ਇਹਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ, ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ।
11: ਲਤੀਫ ਭਾਈ, ਇਹ ਖਾਰਿਸ਼ ਵੀ ਬਹੁਤ ਭੈੜੀ ਬਿਮਾਰੀ ਹੈ ਤੇ ਕਈ ਵਾਰੀ ਤੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਮੇਰੇ ਭਾਈ, ਤੁਸੀਂ ਲੱਖ ਕਰੀਮਾਂ ਇਸਤੇਮਾਲ ਕਰ ਲਵੋ, ਜਦੋਂ ਤੱਕ ਬਿਮਾਰੀ ਦੀ ਅਸਲ ਜੜ ਨੂੰ ਠੀਕ ਨਹੀਂ ਕੀਤਾ ਜਾਵੇਗਾ ਬਿਮਾਰੀ ਠੀਕ ਨਹੀਂ ਹੋਵੇਗੀ।
10: ਹਾਂਜੀ।
11: ਤੇ ਇਹਦੀ ਅਸਲ ਵਜ੍ਹਾ ਇਹ ਵੇ ਕਿ ਖੂਨ ਦੀ ਖਰਾਬੀ, ਯਾਨੀ ਜਦੋਂ ਖੂਨ ਵਿੱਚ ਜ਼ਹਿਰੀਲੇ ਮਾਦਿਆਂ ਦੀ ਜ਼ਿਆਦਤੀ ਹੋ ਜਾਂਦੀ ਹੈ ਜਾਂ ਫਿਰ ਖੂਨ ਵਿੱਚ ਗਰਮੀ ਹੋ ਜਾਵੇ, ਉਦੋਂ ਖਾਰਿਸ਼ ਦੀ ਤਕਲੀਫ ਹੀ ਹੋ ਜਾਂਦੀ ਹੈ। ਭਾਈ ਜੀ, ਤੁਸੀਂ ਕੁਝ ਦਿਨਾਂ ਲਈ ਅੰਡੇ, ਗੋਸ਼ਤ, ਮੱਛੀ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਤੇ ਸਬਜ਼ੀਆਂ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਤਕਲੀਫ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਕਿਉਂਕਿ ਖਾਰਿਸ਼ ਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਤਾਲਾ ਸਾਡੇ ਜੜੀ ਬੂਟੀਆਂ ਵਿੱਚ ਮੌਜੂਦ ਹੈ।
10: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਖਾਰਿਸ਼ ਵਾਕਈ ਬਹੁਤ ਭੈੜੀ ਤਕਲੀਫ ਹੈ। ਬੰਦਾ ਕਿਸੇ ਮਹਿਫਿਲ ਵਿੱਚ ਜੇ ਕਦੀ ਖੁਰਕ ਰਿਹਾ ਹੋਵੇ ਤਾਂ ਸਾਰੇ ਲੋਕ ਉਹਨੂੰ ਹੀ ਵੇਖਣ ਲੱਗ ਪੈਂਦੇ।
11: ਆ ਜੋ ਖਾਸ ਬੰਦਾ ਬਣ ਜਾ,
10: ਰੱਬ ਹਰ ਬਿਮਾਰੀ ਤੋਂ ਬਚਾਏ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਅੱਜ ਵੀ ਈਮੇਲਸ ਤੇ SMS ਬਾਕੀ ਨੇ ਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡੀ ਬੜੀ ਬੜੀ ਮਿਹਰਬਾਨੀ।
11: ਸਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਲਿਆਉਂਦੇ ਹੋ
10: जी बड़ी मेहरबानी। सोनी भैन भ्रा, बीमारियां दे इलाज बारे प्रोग्राम पेश कीता गया
9: हर्बल एक्सपर्ट प्रोफेसर
10: सुलेमान दे तिब्बी मशवरे। इस प्रोग्राम विच दवाखाना सुलेमान दे चीफ एग्जीक्यूटिव जनाब प्रोफेसर सुलेमान साहब तुहाडी
9: ईमेल्स ते एसएमएस
10: दे जवाब दिंदे ने। अगर खुदा ना खास्ता तुसी या तुहाडा कोई रिश्तेदार किसी भी बीमारी च परेशान ने या डॉक्टरां ते हकीमां कोलों इलाज करवा के मायूस हो गए ने ते फौरी कामयाब इलाज वास्ते या खत पत्र पाण वास्ते साडा पता नोट कर लो।
9: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03-300-414-2608 यानी 03-400-2608। ते साडा ईमेल एड्रेस है suleiman.dawakhana@gmail.com।
10: सोने भैन भ्रा, सोना रब तुहानू हर बीमारी तो बचाए, आमीन। इस वादे नाल अपनी भैन साइमा नू इजाजत दियो, अगले प्रोग्राम विच इंशाल्लाह फिर मुलाकात होवेगी। उस वेले तक रब राखा।
5: शुक्रिया आपने एफएम 101 ट्यून किया।

0: सुनते रहिए FM 101 101 101।
1: और अब वक्त है कमर्शियल ब्रेक का।
2: 13 जून, पीसी होटल लाहौर आइए और दें अलशफा ट्रस्ट आई अस्पताल का साथ। किसी की जिंदगी का अंधेरा हमेशा के लिए मिटाने में अपना हिस्सा डालें। मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org।
3: निकाह खुशियों भरे एक खूबसूरत सफर का आगाज है। इसका बरवक्त इंदराज एक कानूनी तकाजा है जो इस सफर को महफूज बनाता है। निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है, लिहाजा इस काम की बरवक्त तकमील यकीनी बनाएं। नादरा रिकॉर्ड में अज़दवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है, जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है। यूनियन कौंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा, आपकी शनाख्त, आपकी पहचान।
4: FM 101, नाल नाल साडे ते नाल नाल तुवाडे। क्यों जी, कोई शक है क्या?
2: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून, अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
0: सुनते रहिए FM 101 101 101।
5: हर्बल एक्सपर्ट प्रोफेसर सुलेमान दे तिब्बी मशवरे।
6: अस्सलाम वालेकुम सोने पैन प्राओ ते मेरे बुजुर्गो, तुहाडी पैन साइमा तुहाडी खिदमत विच
5: हर्बल एक्सपर्ट प्रोफेसर
6: सुलेमान दे तिब्बी मशवरे लेके हाजिर है ते तुहाडे सारेयां दी सेहतमंदी दी दुआ करदी है। पैन प्राओ, ए हयाती बहुत कीमती है, एदी हमेशा हिफाजत करो। ते एदी हिफाजत किंज हुंदी है ए तुहानू दसणगे साडे मुल्क दे बहुत ही मशहूर ते गोल्ड मैडल हासिल करन वाले
5: मौलिक
6: जनाब प्रोफेसर सुलेमान साहब, जेडे साडे प्रोग्राम विच तशरीफ लिया चुके ने। पैन प्राओ, पहला तुसी लिखो साडा पता ते फिर मैं मिलवावांगी सुलेमान साहब नू। ते लो लिखो,
5: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-414-2608। ते साडा ईमेल एड्रेस है suleiman.dawakhana@gmail.com।
6: जी भैन भ्राओ, हुन तैयार हो जाओ क्योंकि मैं तुहाडी मुलाकात बहुत ही सियाने
5: तबीब
6: जनाब प्रोफेसर सुलेमान साहब नाल करान लगी हां। सुलेमान साहब जी, जी आयां नूं ते
5: ईमेल्स ते SMS
6: लिखण वाले भैन भरावां वल्लों बहुत सारे सलाम भी कबूल करो।
7: वालेकुम सलाम सहमा जी, बहुत बहुत शुक्रिया।
6: सुलेमान साहब, प्रोग्राम दी पहली ईमेल पढ़ना चाहवांगी
7: जेड़ी
6: ज़हीर मसूद होरा लिखी है।
7: जी जी।
6: ये कहंदे ने कि मेरा हाल भी अजीब है, सारी सारी रात जागना वा, एक मिनट नींद नहीं आंदी, सिर भारी रहंदा, कमर ते लत्तां विच दर्द दे नाल जड़ा ना बुरा हाल है, भुख भी नहीं लगदी ते कमजोरी वधदी जा रही है, बहुत परेशान हाँ, मैनूं मशवरा दिओ कि मैं की करां। सुलेमान साहब, कहंदे ने कि जदों बंदा इश्क दे विच मुबतला हो जाए ते नींदरां उठ जांदियां ने, ਪਰ ਇਹਨਾਂ ਦੀ ਨੀਂਦਰ ਤੇ ਬਿਮਾਰੀ ਨੇ ਉਡਾ ਦਿੱਤੀ ਹੈ।
7: ਸਹਿਮਾ ਜੀ, ਇਸ਼ਕ ਨਾਲ ਜਿਹੜੀ ਨੀਂਦਰ ਉੱਡਦੀ ਹੈ ਮੇਰੇ ਕੋਲ ਉਹਦਾ ਤਾਂ ਕੋਈ ਇਲਾਜ ਨਹੀਂ, ਪਰ ਜਿਹੜੀ ਨੀਂਦਰ ਬਿਮਾਰੀ ਨਾਲ ਉੱਡ ਜਾਵੇ ਉਹਦਾ ਮੇਰੇ ਕੋਲ ਇਲਾਜ ਹੈ।
6: ਸੁਲੇਮਾਨ ਸਾਹਿਬ ਉਹ ਕਿਉਂ, ਉਹ ਤਾਂ ਇਲਾਜ ਕਿਉਂ ਨਹੀਂ ਹੋ ਸਕਦਾ?
7: ਉਹ ਇਸ ਲਈ ਕਿ ਉਹ ਬਿਮਾਰੀ ਬੰਦੇ ਨੇ ਆਪ ਖਰੀਦੀ ਹੁੰਦੀ ਹੈ
6: ਜੀ। ਇਹ ਗੱਲ ਤਾਂ ਹੈ, ਅਤੇ ਜਿਹੜੀ ਬਿਮਾਰੀ ਆਪ ਖਰੀਦੀ ਜਾਵੇ ਉਹਦਾ ਵਾਕਈ ਕੋਈ ਇਲਾਜ ਨਹੀਂ ਹੋ ਸਕਦਾ।
7: ਮੇਰੇ ਭਾਈ ਮੈਂ ਤੁਹਾਡੀ ਸਾਰੀ ਹਾਲਤ ਨੂੰ ਸਮਝ ਗਿਆ, ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੰਨੀ ਖਤਰਨਾਕ ਬਿਮਾਰੀ ਵਿੱਚ ਫਸੇ ਹੋਏ ਹੋ। ਇਸ ਲਈ ਤੁਸੀਂ ਇਲਾਜ ਵਿੱਚ ਸੁਸਤੀ ਨਾ ਕਰੋ ਅਤੇ ਜਿੰਨੀ ਜਲਦੀ ਹੋ ਸਕੇ ਮੈਨੂੰ ਦਵਾਖਾਨੇ 'ਤੇ ਆ ਕੇ ਮਿਲੋ ਤਾਂ ਕਿ ਮੈਂ ਇਲਾਜ ਬਾਰੇ ਤੁਹਾਨੂੰ ਸਾਰੀ ਗੱਲ ਸਮਝਾ ਸਕਾਂ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ
6: ਇਨਸ਼ਾਅੱਲਾ ਤਾਲਾ ਜੀ। ਜੀ ਜ਼ਹੀਰ ਭਾਈ, ਹੁਣ ਤੁਸੀਂ ਬਿਮਾਰੀ ਬਾਰੇ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਤੁਹਾਡਾ ਇਲਾਜ ਸੁਲੇਮਾਨ ਸਾਹਿਬ ਕੋਲ ਮੌਜੂਦ ਹੈ। ਸੁਲੇਮਾਨ ਸਾਹਿਬ, ਜਦੀਦ ਦੌਰ ਹੈ, ਫਟਾਫਟ ਈਮੇਲ ਜਿਹੜੀਆਂ ਨਾ ਆ ਜਾਂਦੀਆਂ ਨੇ
7: ਜੀ ਜੀ।
6: ਮੈਂ ਸੋਚਨੀ ਆ ਜੇ ਕਬੂਤਰ ਈਮੇਲ ਲੈ ਕੇ ਆਂਦਾ ਤੇ ਫਿਰ ਕੀ ਹੁੰਦਾ?
7: ਫਿਰ ਕੁਝ ਨਾ ਹੁੰਦਾ, ਬਸ ਇਹ ਹੁੰਦਾ ਕਿ ਤੁਸੀਂ 6-6 ਮਹੀਨੇ ਪ੍ਰੋਗਰਾਮ ਹੀ ਨਾ ਕਰਦੇ।
6: ਇਹ ਤੇ ਮੈਂ ਸੋਚਿਆ ਹੀ ਨਹੀਂ, ਚੰਗਾ ਹੋਇਆ ਕਿ ਕਬੂਤਰ ਦੀ ਡਿਊਟੀ ਖਤਮ ਹੋ ਗਈ। ਸੁਲੇਮਾਨ ਸਾਹਿਬ, ਈਮੇਲ ਜਾਬਰ ਕੁਰੈਸ਼ੀ ਹੋਰਾਂ ਲਿਖੀ ਹੈ
7: ਜੀ ਜੀ।
6: ਇਹ ਲਿਖਦੇ ਨੇ ਕਿ ਮੈਨੂੰ 1 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ
7: ਜੀ ਜੀ।
6: ਕਰੇਲੇ, ਜੰਮੂ, ਚੂੰਗਾ ਤੇ ਪਨੀਰ ਬੂਟੀ ਬਹੁਤ ਇਸਤੇਮਾਲ ਕੀਤੀ
7: ਜੀ ਜੀ,
6: ਪਰ ਕੋਈ ਫਾਇਦਾ ਨਹੀਂ ਹੋਇਆ। ਗੋਲੀਆਂ ਵੀ ਖਾਂਦਾ ਵਾਂ ਪਰ ਸ਼ੂਗਰ ਨਹੀਂ ਘਟਦੀ, ਤੰਗ ਹੀ ਆ ਗਿਆ ਵਾਂ। ਜੇ ਤੁਹਾਡੇ ਕੋਲ ਸ਼ੂਗਰ ਦਾ ਕਾਮਯਾਬ ਇਲਾਜ ਹੈ ਤੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
7: ਜਬਾਰ ਭਾਈ, ਇਹ ਤਾਂ ਤੁਸੀਂ ਵੀ ਜਾਣਦੇ ਹੋਵੋਗੇ ਕਿ ਸ਼ੂਗਰ ਬਹੁਤ ਹੀ ਭੈੜੀ ਬਿਮਾਰੀ ਹੈ ਜਿਹਦਾ ਇਲਾਜ ਕਦੀ ਵੀ ਨਹੀਂ ਛੱਡਣਾ ਚਾਹੀਦਾ।
6: ਬਿਲਕੁਲ।
7: ਦੂਜੀ ਗੱਲ ਇਹ ਵੇ ਕਿ ਦਵਾਈ ਐਸੀ ਹੋਣੀ ਚਾਹੀਦੀ ਹੈ ਜਿਹਦੀ ਆਦਤ ਨਾ ਹੋ ਜਾਵੇ, ਯਾਨੀ ਮਰੀਜ਼ ਦਵਾਈ ਦਾ ਆਦੀ ਨਹੀਂ ਹੋਣਾ ਚਾਹੀਦਾ। ਜੇ ਦਵਾਈ ਦੀ ਆਦਤ ਹੋ ਜਾਵੇ ਤੇ ਫਿਰ ਦਵਾਈ ਦੇ ਬਾਵਜੂਦ ਵੀ ਕਈ ਵਾਰੀ ਫਾਇਦਾ ਨਹੀਂ ਹੁੰਦਾ।
6: ਬਿਲਕੁਲ ਸਹੀ।
7: ਮੇਰੇ ਭਾਈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੀ ਦਵਾਈ ਸ਼ੂਗਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲੈਂਦੀ ਹੈ। ਤੁਸੀਂ ਰੱਬ 'ਤੇ ਭਰੋਸਾ ਰੱਖੋ ਅਤੇ ਇਲਾਜ ਕਰਾਓ। ਮੈਨੂੰ ਯਕੀਨ ਹੈ ਕਿ ਇਸ ਇਲਾਜ ਨਾਲ ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ ਅਤੇ ਤੁਹਾਡੀ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਵੇਗੀ
6: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਸ਼ੂਗਰ ਅਤੇ ਹੈਪੇਟਾਈਟਿਸ ਇਹ ਦੋਵੇਂ ਬਿਮਾਰੀਆਂ ਬਹੁਤ ਹੀ ਵੱਧ ਰਹੀਆਂ ਨੇ
7: ਜੀ ਜੀ।
6: ਸੁਲੇਮਾਨ ਸਾਹਿਬ, ਈਮੇਲ ਹੈਪੇਟਾਈਟਿਸ ਬਾਰੇ ਜਿਹੜੀ ਫਰਾਸਤ ਬੁਖਾਰੀ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਹੈਪੇਟਾਈਟਿਸ ਦਾ ਅੰਗਰੇਜ਼ੀ ਇਲਾਜ ਬਹੁਤ ਹੀ ਮਹਿੰਗਾ ਹੈ
7: ਜੀ,
6: ਜਿਹਨੂੰ ਹਰ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਸੁਲੇਮਾਨ ਸਾਹਿਬ, ਕੀ ਦੇਸੀ ਇਲਾਜ ਨਾਲ ਇਹ ਮਰਜ਼ ਠੀਕ ਹੋ ਸਕਦਾ? ਮਿਹਰਬਾਨੀ ਕਰਕੇ ਇਹ ਵੀ ਦੱਸੋ ਕਿ ਇਲਾਜ 'ਤੇ ਕਿੰਨਾ ਖਰਚਾ ਆਉਂਦਾ ਹੈ।
7: ਫਰਾਸਤ ਬਾਈ, ਸਭ ਤੋਂ ਪਹਿਲੀ ਗੱਲ ਤਾਂ ਇਹ ਵੇ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਹੈਪੇਟਾਈਟਿਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਅਤੇ ਦੂਸਰੀ ਗੱਲ ਇਹ ਵੇ ਕਿ ਇਹਦਾ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੁੰਦਾ।
6: ਬਿਲਕੁਲ।
7: ਯਾਨੀ ਹਰ ਮਰੀਜ਼ ਇਹਦਾ ਖਰਚਾ ਬਰਦਾਸ਼ਤ ਕਰ ਸਕਦਾ ਹੈ, ਲਿਹਾਜ਼ਾ ਖਰਚੇ ਬਾਰੇ ਤੁਸੀਂ ਫਿਕਰ ਨਾ ਕਰੋ ਅਤੇ ਆਪਣੀ ਬਿਮਾਰੀ ਦਾ ਫੌਰੀ ਇਲਾਜ ਕਰਾਓ। ਭਾਈ ਜੀ, ਇਲਾਜ ਦਾ ਅਸਰ ਵੇਖਣ ਲਈ ਤੁਸੀਂ ਇਲਾਜ ਤੋਂ ਪਹਿਲਾਂ ਅਤੇ ਇਲਾਜ ਤੋਂ ਬਾਅਦ ਆਪਣਾ LFT ਜ਼ਰੂਰ ਕਰਵਾਓ। ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਦੇਸੀ ਇਲਾਜ ਕਿੰਨਾ ਬਿਹਤਰੀਨ ਹੁੰਦਾ ਹੈ। ਇਨਸ਼ਾਅੱਲਾ ਬਿਲਕੁਲ ਆਰਾਮ ਆ ਜਾਵੇਗਾ
6: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਜੇ ਤੀਕਰ ਕੋਈ ਚਟਪਟੀ ਤੇ ਕਰਾਰੀ ਈਮੇਲ ਹੱਥ ਨਹੀਂ ਆਈ।
7: ਅੱਛਾ।
6: ਖੈਰ ਸੁਲੇਮਾਨ ਸਾਹਿਬ, ਇਹ ਈਮੇਲ ਜਮ ਸੁਹੇਲ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਗੁਰਦੇ ਵਿੱਚ ਪੱਥਰੀ ਹੈ, ਡਾਕਟਰਾਂ ਨੇ ਦੱਸਿਆ ਹੈ ਕਿ ਇਹਦਾ ਆਪਰੇਸ਼ਨ ਹੋਵੇਗਾ, ਪਰ ਮੈਂ ਆਪਰੇਸ਼ਨ ਤੋਂ ਬਹੁਤ ਹੀ ਡਰਨਾ ਵਾਂ। ਸੁਲੇਮਾਨ ਸਾਹਿਬ, ਇਹ ਦੱਸੋ ਕਿ ਤੁਹਾਡੀਆਂ ਦਵਾਈਆਂ ਨਾਲ ਇਹ ਪੱਥਰੀ ਨਿਕਲ ਸਕਦੀ?
7: ਲਓ ਸਹਿਮਾ ਜੀ, ਇਹ ਵੀ ਕਰਾਰੀ ਤੇ ਚਸਕੇਦਾਰ ਗਜ਼ਾ ਦਾ ਹੀ ਨਤੀਜਾ ਹੈ ਕਿ ਅੰਜਮ ਭਾਈ ਨੂੰ ਗੁਰਦੇ ਵਿੱਚ ਪੱਥਰੀ ਹੋ ਗਈ ਹੈ।
6: ਅੱਛਾ ਅੱਛਾ।
7: ਅਤੇ ਮੈਂ ਕਹਾਂਗਾ ਕਿ ਅੰਜਮ ਭਾਈ, ਬਹੁਤ ਜ਼ਿਆਦਾ ਘਿਓ, ਮਿਰਚ ਮਸਾਲੇ ਅਤੇ ਇਹੋ ਜਿਹੀਆਂ ਦੂਸਰੀ ਚੀਜ਼ਾਂ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ, ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ। ਮੇਰੇ ਭਾਈ, ਤੁਹਾਡੇ ਸਵਾਲ ਦਾ ਜਵਾਬ ਇਹ ਵੇ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੀਆਂ ਦਵਾਈਆਂ ਦੇ ਜ਼ਰੀਏ ਗੁਰਦੇ ਅਤੇ ਮਸਾਨੇ ਦੀ ਪੱਥਰੀ ਆਪਰੇਸ਼ਨ ਤੋਂ ਬਗੈਰ ਹੀ ਨਿਕਲ ਜਾਂਦੀ ਹੈ ਅਤੇ ਮਰੀਜ਼ ਨੂੰ ਕਿਸੇ ਕਿਸਮ ਦੀ ਤਕਲੀਫ਼ ਹੀ ਨਹੀਂ ਹੁੰਦੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਇਨਸ਼ਾਅੱਲਾ ਤੁਹਾਨੂੰ ਦਵਾਈ ਦੇਵਾਂਗਾ ਅਤੇ ਜਿਹੜੀ ਤੁਹਾਡੀ ਪੱਥਰੀ ਹੈ ਇਨਸ਼ਾਅੱਲਾ ਤਾਲਾ ਜਿਹੜੀ ਬੂਟਿਆਂ ਦੇ ਜ਼ਰੀਏ ਤਹਿਲੀਲ ਹੋ ਕੇ ਅਤੇ ਤੁਹਾਨੂੰ ਆਰਾਮ ਆ ਜਾਏਗਾ।
6: ਵਾਹ ਜੀ ਵਾਹ ਸੁਲੇਮਾਨ ਸਾਹਿਬ, ਕੀ ਬਾਤ ਹੈ। ਅੰਜੂ ਭਾਈ, ਹੁਣ ਤੁਸੀਂ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰੱਖਣੀ, ਬਸ ਤੇ ਸ਼ੁਰੂ ਕਰੋ ਇਲਾਜ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ
8: ਈਮੇਲਸ ਤੇ SMS
6: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ
8: ਤਬੀਬ
6: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
5: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
6: ਸੋਹਣੇ ਭੈਣ ਭਰਾ, ਤੁਹਾਨੂੰ ਪਤਾ ਲਿਖਵਾਉਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਤੁਸੀਂ ਆਪ ਵੀ ਤੇ ਸੁਲੇਮਾਨ ਸਾਹਿਬ ਨੂੰ ਮਿਲਣਾ ਚਾਹੁੰਦੇ ਹੋਵੋਗੇ ਨਾ। ਸੁਲੇਮਾਨ ਸਾਹਿਬ, ਇਹ
8: SMS
6: ਪੜ੍ਹਨੀ ਆ ਜਿਹੜੀ ਹਨੀਫ ਸਾਜੀ ਤੋਂ ਲਿਖੀ ਹੈ
8: ਜੀ।
6: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਹੈ ਕਿ ਛੋਟਾ ਕੱਦ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੇਰਾ ਕੱਦ ਕਾਫੀ ਛੋਟਾ ਹੈ, ਬਲਕਿ ਦਫ਼ਤਰ ਵਿੱਚ ਮੈਨੂੰ ਸਾਰੇ ਹੀ ਛੋਟਾ ਕਹਿੰਦੇ ਨੇ।
8: ਅੱਛਾ।
6: 3 ਮਹੀਨੇ ਬਾਅਦ ਜਿਹੜਾ ਨਾ ਇਹਨਾਂ ਦੀ ਸ਼ਾਦੀ ਹੈ ਤੇ ਕਹਿੰਦੇ ਮੈਂ ਦਫ਼ਤਰ ਵਿੱਚ ਔਰ ਇਸ ਮਸਲੇ ਦੇ ਉੱਤੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਨਾ। ਸੁਲੇਮਾਨ ਸਾਹਿਬ, ਮੇਰੀ ਮੰਗਣੀ ਨੂੰ ਜਿਹਦੇ ਨਾਲ ਹੋਈ ਹੈ ਉਹਨਾਂ ਦਾ ਕੱਦ ਮੇਰੇ ਤੋਂ ਕਾਫੀ ਵੱਡਾ।
8: ਅੱਛਾ।
6: ਮੈਂ ਤੇ ਇਸ ਗੱਲ ਤੋਂ ਹੀ ਬਹੁਤ ਪਰੇਸ਼ਾਨ ਹਾਂ। ਸੁਲੇਮਾਨ ਸਾਹਿਬ, ਮੇਰੀ ਉਮਰ 19 ਸਾਲ ਹੈ ਤੇ ਸਾਡੇ ਖਾਨਦਾਨ ਵਿੱਚ 20-22 ਸਾਲ ਦੀ ਉਮਰ ਹੁੰਦੀ ਹੀ ਸ਼ਾਦੀ ਕਰ ਦਿੰਦੇ ਨੇ। ਸੁਲੇਮਾਨ ਸਾਹਿਬ, ਮੈਨੂੰ ਮਸ਼ਵਰਾ ਦਿਓ ਕਿ ਇਹਦਾ ਕੋਈ ਹੱਲ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੀਆਂ ਬੀਵੀ ਗੱਡੀ ਦੇ 2 ਪਹੀਏ ਹੁੰਦੇ ਨੇ। ਸੁਲੇਮਾਨ ਸਾਹਿਬ, ਇਹ ਤੇ 1 ਪਹੀਆ ਵੱਡਾ ਤੇ 1 ਛੋਟਾ, ਇਹ ਗੱਡੀ ਕਿਵੇਂ ਚੱਲੇਗੀ?
7: ਓਹੋ ਸਹਿਮਾ ਜੀ, ਤੁਹਾਨੂੰ ਤੇ ਹਰ ਵੇਲੇ ਮਜ਼ਾਕ ਦੀ ਪਈ ਰਹਿੰਦੀ ਹੈ, ਉਹਨਾਂ ਕੋਲੋਂ ਪੁੱਛੋ ਜੀ ਉਹਨਾਂ ਤੇ ਕੀ ਗੁਜ਼ਰ ਰਹੀ ਹੋਵੇਗੀ।
6: ਨਹੀਂ, ਮੈਂ ਮਜ਼ਾਕ ਥੋੜੀ ਜਿਹੀ ਗੱਲ ਹੁੰਦਾ।
7: ਅੱਛਾ, ਚਲੋ ਠੀਕ ਹੈ। ਤੇ ਮੈਂ ਉਹਨਾਂ ਨੂੰ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਹਨੀਫ ਬੇਟਾ, ਮੈਂ ਤੁਹਾਡੀ ਜ਼ਿਹਨੀ ਪਰੇਸ਼ਾਨੀ ਨੂੰ ਸਮਝ ਸਕਦਾ ਵਾਂ, ਕਿਉਂਕਿ ਮੇਰੇ ਕੋਲ ਤੁਹਾਡੇ ਵਰਗੇ ਮਰੀਜ਼ ਆਉਂਦੇ ਹੀ ਰਹਿੰਦੇ ਨੇ। ਬੇਟਾ ਜੀ, ਕਦ ਛੋਟਾ ਹੋਣ ਦੇ 2 ਵੱਡੇ ਸਬਬ ਨੇ, 1 ਗਜ਼ਾ ਦੀ ਕਮੀ ਅਤੇ 2 ਹਾਰਮੋਨਸ ਦਾ ਵਾਧਾ ਘਾਟਾ। ਲਿਹਾਜ਼ਾ ਇਹਨਾਂ ਚੀਜ਼ਾਂ ਦਾ ਇਲਾਜ ਕੀਤਾ ਜਾਵੇ ਅਤੇ ਬੰਦੇ ਦਾ ਕੱਦ ਵੱਧ ਸਕਦਾ ਹੈ।
6: ਇਨਸ਼ਾਅੱਲਾ।
7: ਬੇਟਾ ਜੀ, ਤੁਸੀਂ ਪਰੇਸ਼ਾਨ ਨਾ ਹੋ ਅਤੇ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ਼ ਲਿਆਓ। ਮੈਂ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖ ਕੇ ਹੀ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
6: ਜੀ ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਜੀ ਹਨੀ ਭਾਈ, ਹੁਣ ਤੁਸੀਂ ਇਲਾਜ ਵਿੱਚ ਦੇਰ ਨਾ ਕਰੋ ਅਤੇ ਇਲਾਜ ਕਰਵਾਓ ਤਾਂ ਕਿ ਤੁਹਾਡੀ ਜ਼ਿੰਦਗੀ ਦੀ ਗੱਡੀ ਸਕੂਨ ਨਾਲ ਟੁਰਦੀ ਰਹੇ। ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਵੀ ਬਣਾਓ ਜਿਹਦੇ ਨਾਲ ਰੰਗ ਗੋਰਾ, ਚਿੱਟਾ ਅਤੇ ਦੁੱਧ ਵਰਗਾ ਹੋ ਜਾਵੇ ਅਤੇ ਸਾਰੇ ਵੇਖਦੇ ਹੀ ਰਹਿ ਜਾਣ।
7: ਸਹਿਮਾ ਜੀ, ਰੰਗ ਗੋਰਾ ਕਰਨ ਵਾਸਤੇ ਦਵਾਈ ਤਾਂ ਹੁੰਦੀ ਹੈ, ਪਰ ਤੁਹਾਨੂੰ ਕੀ ਲੋੜ ਪੈ ਗਈ ਹੈ?
6: ਸੁਲੇਮਾਨ ਸਾਹਿਬ, ਬਸਰਾ ਮਜ਼ੀਦ। ਅੱਛਾ ਚਲੋ, ਖੈਰ ਛੱਡੋ। ਸੁਲੇਮਾਨ ਸਾਹਿਬ, ਅਗਲੀ ਈਮੇਲ ਪੜ੍ਹਨੀ ਆ ਜਿਹੜੀ ਖੁਰਸ਼ੀਦ ਮਹਿਮੂਦ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਕਬਜ਼ ਦੀ ਪੁਰਾਣੀ ਤਕਲੀਫ ਹੈ, ਹੁਣ 1 ਮਹੀਨੇ ਤੋਂ ਮੇਦਾ ਵੀ ਖਰਾਬ ਹੋ ਗਿਆ। ਰੋਟੀ ਖਾਣ ਤੋਂ ਬਾਅਦ ਸੀਨੇ ਵਿੱਚ ਜਲਨ ਤੇ ਪੇਟ ਵਿੱਚ ਦਰਦ ਹੁੰਦਾ ਤੇ ਮੂੰਹ ਵਿੱਚ ਦਾਣੇ ਬਣ ਜਾਂਦੇ ਨੇ ਜਿਹਦੇ ਨਾਲ ਰੋਟੀ ਨਹੀਂ ਖਾਧੀ ਜਾਂਦੀ। ਮੈਂ 10-12 ਦਿਨ ਡਾਕਟਰ ਦੀ ਦਵਾਈ ਲਿੱਤੀ ਸੀ ਜਿਹਦੇ ਨਾਲ ਆਰਾਮ ਹੋ ਗਿਆ, ਪਰ 2-3 ਦਿਨਾਂ ਬਾਅਦ ਫਿਰ ਤਕਲੀਫ ਸ਼ੁਰੂ ਹੋ ਗਈ। ਸੁਲੇਮਾਨ ਸਾਹਿਬ, ਮੈਂ ਖਾਣ ਪੀਣ ਦਾ ਬਹੁਤ ਹੀ ਸ਼ੌਕੀਨ ਹਾਂ। ਅੱਛਾ ਅੱਛਾ ਅੱਛਾ, ਪਰ ਇਸ ਤਕਲੀਫ ਨੇ ਮੂੰਹ ਦਾ ਸਵਾਦ ਹੀ ਜਿਹੜਾ ਨਾ ਖੋ ਲਿਆ। ਮਿਹਰਬਾਨੀ ਕਰਕੇ ਦਵਾ ਪਾਰਸਲ ਕਰ ਦਿਓ। ਲਓ ਜੀ ਸੁਲੇਮਾਨ ਸਾਹਿਬ, ਤੁਸੀਂ ਤਾਂ ਮੈਨੂੰ ਹੀ ਖਾਣ ਪੀਣ ਦੀ ਸ਼ੌਕੀਨ ਸਮਝਦੇ ਹੋ, ਇਹਨਾਂ ਨੂੰ ਵੇਖੋ, ਜਿਨ੍ਹਾਂ ਦੀ ਸ਼ੌਕੀਨੀ ਨੇ ਇਹਨਾਂ ਨੂੰ ਬਿਮਾਰ ਹੀ ਕਰ ਦਿੱਤਾ।
7: ਸਹਿਮਾ ਜੀ, ਇਸ ਲਈ ਤਾਂ ਮੈਂ ਤੁਹਾਨੂੰ ਵੀ ਕਹਿੰਦਾ ਵਾਂ ਕਿ ਖਾਣ ਪੀਣ ਤੋਂ ਹੱਥ ਹੌਲਾ ਹੀ ਰੱਖਣਾ ਚਾਹੀਦਾ ਹੈ। ਸਹਿਮਾ, ਤੁਸੀਂ ਤੇ ਮੇਰਾ ਸ਼ੁਕਰੀਆ ਅਦਾ ਕਰੋ ਕਿ ਮੈਂ ਤੁਹਾਨੂੰ ਟੋਕਦਾ ਹੀ ਰਹਿੰਦਾ ਵਾਂ।
6: ਜੀ ਇਹ ਗੱਲ ਤਾਂ ਹੈ, ਵੈਸੇ ਤੁਹਾਡੀ ਬੜੀ ਮਿਹਰਬਾਨੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਦਿਮਾਗੀ ਕਮਜ਼ੋਰੀ ਬਾਰੇ ਜਿਹੜੀ ਅਰਸਲਾਨ ਪੱਟੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਯਾਦਦਾਸ਼ਤ ਬਹੁਤ ਹੀ ਖਰਾਬ ਹੋ ਗਈ ਹੈ, ਚੀਜ਼ਾਂ ਰੱਖ ਕੇ ਭੁੱਲ ਜਾਣਾ ਵਾਂ, ਇਹਦੇ ਨਾਲ ਨਾਲ ਨਜ਼ਰ ਵੀ ਡਿੱਗਦੀ ਜਾ ਰਹੀ ਹੈ। ਕੋਈ ਦਵਾਈ ਪਾਰਸਲ ਕਰ ਦਿਓ।
7: ਅਰਸਲਾਨ ਭਾਈ, ਦਿਮਾਗੀ ਕਮਜ਼ੋਰੀ ਨਾਲ ਵਾਲ ਵੀ ਡਿੱਗਣ ਲੱਗ ਪੈਂਦੇ ਨੇ ਅਤੇ ਸਫੈਦ ਵੀ ਹੋ ਜਾਂਦੇ ਨੇ। ਤੁਸੀਂ ਬੇਫਿਕਰ ਹੋ ਜਾਓ, ਕਿਉਂਕਿ ਜੜੀ ਬੂਟੀਆਂ ਨਾਲ ਦਿਮਾਗੀ ਕਮਜ਼ੋਰੀ ਦਾ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਹੈ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਇਹ ਦਵਾਈ ਖਾਣ ਤੋਂ ਬਾਅਦ ਫਿਰ ਮੈਨੂੰ ਦੱਸਣਾ ਕਿ ਆਰਾਮ ਹੋਇਆ ਹੈ ਕਿ ਨਹੀਂ। ਇਨਸ਼ਾਅੱਲਾ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ।
6: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਹਾਜ਼ਰ ਹੈ ਜਿਹੜੀ ਸਾਡੇ ਇੱਕ ਭਾਈ ਮੁਹੰਮਦ ਯੂਸਫ ਹੋਰਾਂ ਲਿਖੀ ਹੈ।
7: ਜੀ ਜੀ।
6: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਅਸਾਬੀ ਕਮਜ਼ੋਰੀ ਹੈ। ਇਹ ਲਿਖਦੇ ਨੇ ਕਿ ਮੇਰੀ ਉਮਰ 43 ਸਾਲ ਦੇ ਕਰੀਬ ਹੈ। ਮਸਲਾ ਇਹ ਵੇ ਕਿ ਅਸਾਬੀ ਕਮਜ਼ੋਰੀ ਬਹੁਤ ਹੀ ਵੱਧ ਗਈ ਹੈ, ਜਿਹੜੀ ਮਲਟੀ ਵਿਟਾਮਿਨ ਤੇ ਦੂਜੀ ਤਾਕਤ ਦੀਆਂ ਗੋਲੀਆਂ ਤੋਂ ਵੀ ਠੀਕ ਨਹੀਂ ਹੋਈ। ਬਹੁਤ ਪਰੇਸ਼ਾਨ ਹੈ ਕਿਉਂਕਿ ਇਸ ਬਿਮਾਰੀ ਦੇ ਸਬਬ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਰਿਹਾ।
7: ਜੀ ਜੀ।
6: ਸੁਲੇਮਾਨ ਸਾਹਿਬ, ਕੋਈ ਚੰਗੀ ਦਵਾਈ ਜਿਹੜੀ ਨਾ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਇਹ ਵੀ ਦੱਸਣਾ ਕਿ ਇਸ ਉਮਰ ਵਿੱਚ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਜਾਂ ਤੁਸੀਂ ਸਿਰਫ ਦਿਲਾਸਾ ਹੀ ਦਿੰਦੇ ਹੋ?
7: ਯੂਸਫ ਭਾਈ, ਤੁਹਾਡੀ ਉਮਰ ਤੇ ਸਿਰਫ 43 ਸਾਲ ਹੈ, ਮੇਰੇ ਕੋਲ ਤੇ 60 ਸਾਲ ਦੀ ਉਮਰ ਦੇ ਵੀ ਮਰੀਜ਼ ਆਉਂਦੇ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਨੇ ਵੀ ਸ਼ਿਫਾ ਹੋ ਜਾਂਦੀ ਹੈ। ਮੇਰੇ ਭਾਈ, ਇਹ ਦੇੜ ਉਮਰੀ ਦੀ ਕਮਜ਼ੋਰੀ ਹੈ ਜਿਹੜੀ ਅਸਾਬ ਤੇ ਪੱਠਿਆਂ ਦੀ ਕਮਜ਼ੋਰੀ ਨਾਲ ਹੁੰਦੀ ਹੈ, ਤੇ ਜਦੋਂ ਇਹਨਾਂ ਦੋਨਾਂ ਦਾ ਇਲਾਜ ਕਰ ਦਿੱਤਾ ਜਾਵੇ, ਮੇਰੇ ਭਾਈ ਤੁਸੀਂ ਫਿਕਰ ਨਾ ਕਰੋ, ਇੱਕ ਵਾਰੀ ਇਲਾਜ ਕਰਾ ਕੇ ਵੇਖੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਸਮ ਤਾਕਤ ਨਾਲ ਭਰ ਜਾਵੇਗਾ ਤੇ ਤੁਸੀਂ ਵੀ ਜਵਾਨ ਬੰਦਿਆਂ ਵਾਂਗੂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰੋਗੇ। ਮੈਂ ਤੁਹਾਨੂੰ ਤੇ ਬਲਕਿ ਤੁਹਾਡੇ ਜੇ ਹੋਰ ਵੀ ਜਿਹੜੇ ਮਰੀਜ਼ ਨੇ ਜਿਨ੍ਹਾਂ ਦੀ ਉਮਰ ਬਲਕਿ 60 ਸਾਲ ਦੇ ਕਰੀਬ ਤੱਕ ਹੋਵੇ, ਉਹਨਾਂ ਤੱਕ ਮੈਂ ਇਨਸ਼ਾਲਾ ਚੈਲੇਂਜ ਨਾਲ ਗੱਲ ਕਰਨਾ ਕਿ ਤੁਸੀਂ ਮੇਰੇ ਕੋਲ ਆਓ, ਸਾਡੇ ਕੋਲ ਇਨਸ਼ਾਲਾ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੇ ਟੀਮ ਵਿੱਚ ਮੌਜੂਦ ਹੈ, ਔਰ ਇਨਸ਼ਾਲਾ ਤਾਲਾ ਫਿਰ ਦੁਬਾਰਾ ਤੁਹਾਨੂੰ ਸਾਬੀ ਕਮਜ਼ੋਰੀ ਦੀ ਸ਼ਿਕਾਇਤ ਨਹੀਂ ਹੋਵੇਗੀ।
6: ਸੁਲੇਮਾਨ ਸਾਹਿਬ, ਗੱਲਾਂ ਤਾਂ ਬਹੁਤ ਨੇ ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ।
7: ਸਹਿਮਾ ਜੀ, ਗੱਲਾਂ ਬਹੁਤ ਨੇ ਜਾਂ
6: ਓਹ ਸੋਰੀ, ਮੇਰਾ ਮਤਲਬ ਇਹੀ ਸੀ ਕਿ ਈਮੇਲਸ ਤੇ SMS ਜੇ ਵੀ ਬਹੁਤ ਨੇ। ਸੁਲੇਮਾਨ ਸਾਹਿਬ, ਤੁਹਾਡੇ ਆਉਣ ਦਾ ਤੇ ਬਿਹਤਰੀਨ ਮਸ਼ਵਰੇ ਦੇਣ ਦਾ ਬਹੁਤ ਬਹੁਤ ਸ਼ੁਕਰੀਆ।
7: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਤੇ ਸਾਮੀਨ ਦਾ ਵੀ ਬਹੁਤ ਬਹੁਤ ਸ਼ੁਕਰੀਆ
6: ਜੀ। ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
5: ਹਰਬਲ ਐਕਸਪਰਟ ਪ੍ਰੋਫੈਸਰ
6: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
5: ਈਮੇਲਸ ਤੇ SMS
6: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
5: ਈਮੇਲਸ ਤੇ SMS
6: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
5: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3772-7160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
6: ਸੋਹਣੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਚੰਗੀਆਂ ਚੰਗੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗੀ। ਉਸ ਵੇਲੇ ਤਿਕਰ ਰੱਬ ਰਾਖਾ।
0: ਸੁਣਦੇ ਰਹੀਏ FM 101.1।